0: ਹਾਂਜੀ ਮੈਡਮ ਜੀ
1: ਦੋ ਕੱਪ ਚਾਹ ਧਰ ਦੇ
0: ਹੁਣੇ ਲਓ ਜੀ
1: ਨਾਲੇ ਬਾਹਰ ਢੋਲ ਜੇ ਕੀ ਵੱਜੀ ਜਾਂਦੇ ਆ
0: ਉਹ ਮੈਡਮ ਜੀ ਬਾਹਰ ਮਰਾਸੀ ਲੱਗੇ ਹੋਏ ਨੇ ਜੀ
1: ਮਰਾਸੀ ਚੱਲ ਕੇ ਦੇਖੀਏ ਚੱਲ ਚੱਲ ਚੱਲ ਔਰ ਜੀ ਸਰ ਤੁਸੀਂ ਵੀ ਆ ਜਾਓ
2: ਆ ਜਾਓ ਕੰਮ ਤੋਂ ਹੁੰਦੀ